ਹਾਏ ਹਰ ਗਿਜੀ ਆਜ ਦੀ ਫੜਨਾ ਸਰਿਆ ਧੀਆਤੀ ਬੈਨਾ ਨੱਤੀ ਗੀਤੀ ਆ ਤਾਹੋ ਤੀ ਤੇਤੇ ਧੀਆ ਪੇ ਤੀ ਸ਼ੂ ਫਰਸਟ ਰਿਸਪੌਂਡਰਸ ਹਮ ਜਿਨ ਕੀ ਮਾਰੋ ਧੀਆਤੀ ਅਚੀ ਸਾਸ ਖਾ ਗੋ ਦੀ ਆਥਾਪਸੀ ਕੀ ਆਜ ਦੀ ਪਰਫਾਰਮ ਅਲਿਆ ਅਖੋਂ ਨੇ ਸ਼ੀ ਆਜ ਦੀ ਬਿਨਾ ਅਖੋ ਤੀ ਗੀਤੀ ਬੈਨਾ ਨੱਤੀ ਗੀ ਧੀਆਤੀ ਖੁਸ਼ੀ ਆ ਤਮੋ ਆਜ ਤੋਲ ਲੇ ਆਜ ਦੀ ਖਤੋਲ ਇਨ